ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਲੈ ਕੇ ਹਾਜ਼ਰ ਹਾਂ ਮੈਂ ਜਸਪਾਲ ਕੌਰ। ਅੱਜ ਦੇ ਪ੍ਰੋਗਰਾਮ ਵਿੱਚ ਪੁਸਤਕ ਪੜਚੋਲ ਦੀ ਅੱਜ ਦੀ ਲੜੀ ਵਿੱਚ ਕਿਤਾਬ ਦੀ ਸਮੀਖਿਆ ਕਰਨਗੇ ਡਾਕਟਰ ਰਜਨੀ ਬਾਲਾ ਤੇ ਇਸ ਤੋਂ ਇਲਾਵਾ ਅਸੀਂ ਲੋਕ ਗੀਤ ਵੀ ਸੁਣਾਂਗੇ। ਅੱਜ 27 ਅਗਸਤ ਏ ਤੇ ਅੱਜ ਦਾ ਦਿਨ ਵਿਸ਼ਵ ਝੀਲ ਦਿਵਸ ਵਜੋਂ ਮਨਾਇਆ ਜਾਂਦਾ ਏ। ਇਸ ਦਿਨ ਦਾ ਮੁੱਖ ਉਦੇਸ਼ ਝੀਲਾਂ ਦੀ ਸਾਂਭ ਸੰਭਾਲ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨਾ ਅਤੇ ਧਰਤੀ ਉੱਤੇ ਸਾਫ਼ ਪਾਣੀ ਦੇ ਇਨ੍ਹਾਂ ਕੁਦਰਤੀ ਸਰੋਤਾਂ ਨੂੰ ਬਚਾਉਣਾ ਏ। ਝੀਲਾਂ ਸਾਡੇ ਗ੍ਰਹਿ ਦੇ ਸਭ ਤੋਂ ਮਹੱਤਵਪੂਰਨ ਕੁਦਰਤੀ ਸਰੋਤਾਂ ਵਿੱਚੋਂ ਇੱਕ ਨੇ। ਝੀਲਾਂ ਜੈਵ ਵਿਭਿੰਨਤਾ ਨੂੰ ਬਣਾਏ ਰੱਖਣ ਵਿੱਚ ਵੀ ਮੁੱਖ ਭੂਮਿਕਾ ਨਿਭਾਉਂਦੀਆਂ ਨੇ। ਇਹ ਮੱਛੀਆਂ, ਪੌਦਿਆਂ ਅਤੇ ਜੰਗਲੀ ਜੀਵਾਂ ਦੀਆਂ ਅਣਗਿਣਤ ਕਿਸਮਾਂ ਲਈ ਇੱਕ ਰਿਹਾਇਸ਼ ਪ੍ਰਦਾਨ ਕਰਦੀਆਂ ਨੇ। ਝੀਲਾਂ ਧਰਤੀ ਨੂੰ ਠੰਡਾ ਰੱਖ ਕੇ, ਹੜ੍ਹ ਤੇ ਪਾਣੀ ਨੂੰ ਸੋਖ ਕੇ ਅਤੇ ਕਾਰਬਨ ਨੂੰ ਸਟੋਰ ਕਰਕੇ ਜਲਵਾਯੂ ਨਿਯਮਨ ਵਿੱਚ ਵੀ ਆਪਣਾ ਯੋਗਦਾਨ ਪਾਉਂਦੀਆਂ ਨੇ। ਲੇਕਿਨ ਇਹ ਝੀਲਾਂ ਅੱਜਕੱਲ੍ਹ ਪ੍ਰਦੂਸ਼ਿਤ ਹੁੰਦੀਆਂ ਜਾ ਰਹੀਆਂ ਨੇ। ਝੀਲਾਂ ਦਾ ਪ੍ਰਦੂਸ਼ਣ ਅਕਸਰ ਖਾਦਾਂ, ਦੂਸ਼ਿਤ ਤੱਤਾਂ ਅਤੇ ਠੋਸ ਰਹਿੰਦ ਖੂੰਹਦ ਦੇ ਪ੍ਰਵਾਹ ਕਾਰਨ ਹੁੰਦਾ ਏ। ਸਾਲ 2024 ਵਿੱਚ ਸੰਯੁਕਤ ਰਾਸ਼ਟਰ ਨੇ ਮਨੁੱਖਾਂ ਅਤੇ ਜੈਵ ਵਿਭਿੰਨਤਾ ਲਈ ਝੀਲਾਂ ਦੇ ਮਹੱਤਵ ਨੂੰ ਸਮਝਦਿਆਂ ਹੋਇਆਂ ਹੀ ਹਰ ਸਾਲ 27 ਅਗਸਤ ਦਾ ਦਿਨ ਵਿਸ਼ਵ ਝੀਲ ਦਿਵਸ ਵਜੋਂ ਮਨਾਏ ਜਾਣ ਦਾ ਐਲਾਨ ਕੀਤਾ ਸੀ। ਇਸ ਦਿਨ ਦਾ ਮੁੱਖ ਉਦੇਸ਼ ਤਾਜ਼ੇ ਪਾਣੀ ਦੇ ਸਰੋਤਾਂ, ਜੈਵ ਵਿਭਿੰਨਤਾ ਕੇਂਦਰਾਂ ਅਤੇ ਜਲਵਾਯੂ ਰੈਗੂਲੇਟਰਾਂ ਵਜੋਂ ਝੀਲਾਂ ਦੀ ਮਹੱਤਵਪੂਰਨ ਭੂਮਿਕਾ ਨੂੰ ਉਜਾਗਰ ਕਰਨਾ ਏ। ਇਹਨਾਂ ਝੀਲਾਂ ਦੀ ਸਾਂਭ ਸੰਭਾਲ ਸਾਡੇ ਅੱਜ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਭਵਿੱਖ ਲਈ ਬਹੁਤ ਜ਼ਰੂਰੀ ਏ। ਇਹ ਤਾਂ ਗੱਲ ਹੋਈ ਵਿਸ਼ਵ ਝੀਲ ਦਿਵਸ ਬਾਰੇ, ਤੇ ਆਓ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਗੁਰਮੀਤ ਬਾਬਾ ਦੇ ਗਾਏ ਇਸ ਲੋਕ ਗੀਤ ਦੇ ਨਾਲ। ਵੇਲੇ ਆਦੇ ਚੰਬਾ ਲਾਵਾਂ ਘੜੇ ਦੇ ਕੋਲ।

ਇਹ ਲੋਕ ਗੀਤ ਤੁਸੀਂ ਗੁਰਮੀਤ ਬਾਵਾ ਦੀ ਆਵਾਜ਼ ਵਿੱਚ ਸੁਣ ਰਹੇ ਸੀ। ਕੀ ਕਹਿ ਕੇ ਬੁਲਾਵਾਂ ਤੈਨੂੰ ਕਿ ਤੂੰ ਮੇਰਾ ਕੀ ਲਗਨ ਹੈ। ਸੁਣਦੇ ਹਾਂ ਸਰਵਜੀਤ ਦੀ ਆਵਾਜ਼ ਵਿੱਚ ਇਹ ਲੋਕ ਗੀਤ।

0: ਸਰਬਜੀਤ ਦਾ ਗਾਇਆ ਲੋਕ ਗੀਤ ਹੁਣੇ ਤੁਸੀਂ ਸੁਣਿਆ। ਹੁਣ ਪੇਸ਼ ਹੈ ਪੁਸਤਕ ਪੜਚੋਲ ਤੇ ਅੱਜ ਦੀ ਲੜੀ ਵਿੱਚ ਕਿਤਾਬਾਂ ਦੀ ਸਮੀਖਿਆ ਕਰ ਰਹੇ ਨੇ ਡਾਕਟਰ ਰਜਨੀ ਬਾਲਾ।
1: ਪੁਸਤਕ ਪੜਚੋਲ ਲੜੀ ਵਿੱਚ ਅੱਜ ਅਸੀਂ ਜਸਵੰਤ ਦੇਵ ਦੀ ਵਾਰਤਕ ਪੁਸਤਕ ਕੁੜਤੇ ਦੀਆਂ ਚਾਬੀਆਂ ਦੀ ਸਮੀਖਿਆ ਕਰ ਰਹੇ ਹਾਂ। ਪੰਜਾਬੀ ਦੇ ਪ੍ਰਸਿੱਧ ਤੇ ਜ਼ਹੀਨ ਕਵੀ, ਡਾਇਰੈਕਟਰ, ਫਿਲਮ ਸਾਜ਼ ਤੇ ਸਾਹਿਤ ਅਕਾਦਮੀ ਪੁਰਸਕਾਰ ਜੇਤੂ ਜਸਵੰਤ ਦੀਪ ਦੀ ਬੜੀ ਚਰਚਿਤ ਵਾਰਤਕ ਦੀ ਕਿਤਾਬ ਕੁੜਤੇ ਦੀਆਂ ਚਾਬੀਆਂ ਇਸੇ ਸਾਲ ਛਪੀ ਹੈ। ਇਹ ਕਿਤਾਬ ਆਟਮ ਆਰਟਸ ਪਟਿਆਲਾ ਨੇ ਛਾਪੀ ਹੈ। ਇਸ ਤੋਂ ਪਹਿਲਾਂ ਉਸ ਦੀਆਂ ਦੋ ਹੋਰ ਵਾਰਤਕ ਕਿਤਾਬਾਂ ਧਰਤੀ ਹੋਰ ਪਰੇ ਤੇ ਖੱਡੀ ਛਪ ਚੁੱਕੀਆਂ ਹਨ। ਖੱਡੀ ਤੋਂ ਲਗਭਗ 8 ਵਰ੍ਹਿਆਂ ਬਾਅਦ ਇਹ ਕਿਤਾਬ ਆਧੁਨਿਕ ਪੰਜਾਬੀ ਵਾਰਤਕ ਵਿੱਚ ਵੱਖਰਾ ਮੁਕਾਮ ਬਣਾ ਰਹੀ ਹੈ। ਦੀਦ ਨੇ ਆਪਣੀ ਇਸ ਕਿਤਾਬ ਦੇ ਤਤਕਰੇ ਨੂੰ ਚਾਬੀਆਂ ਦਾ ਨਾਂ ਦਿੱਤਾ ਹੈ ਤੇ ਕੁੱਲ 11 ਚਾਬੀਆਂ ਯਾਨੀ 11 ਅਧਿਆਏ ਸ਼ਾਮਲ ਕੀਤੇ ਹਨ। ਇਸ ਵਿੱਚ ਜਿਨ੍ਹਾਂ ਵੱਖ ਵੱਖ ਸਾਹਿਤਕ ਸ਼ਖਸੀਅਤਾਂ ਨਾਲ ਉਸਨੂੰ ਜਿਉਣ ਤੇ ਨਿਭਣ ਦਾ ਮੌਕਾ ਮਿਲਿਆ ਉਹਨਾਂ ਬਾਰੇ ਨਿਸੰਗ ਹੋ ਕੇ ਲਿਖਿਆ ਹੈ। ਇਹ ਸ਼ਖਸੀਅਤਾਂ ਹਨ ਸੁਰਜੀਤ ਪਾਤਰ, ਪ੍ਰੇਮ ਪ੍ਰਕਾਸ਼, ਅਮਿਤੋਜ, ਸੁਰਜੀਤ ਹਾਂਸ, ਦਲੀਪ ਕੌਰ ਟਿਵਾਣਾ ਤੇ ਲਾਲ ਸਿੰਘ ਦਿਲ। ਇਹਨਾਂ ਸਾਰਿਆਂ ਨਾਲ ਗਹਿਰੀ ਸਾਂਝ ਹੋਣ ਕਾਰਨ ਇਹਨਾਂ ਬਾਰੇ ਵਿਸ਼ੇਸ਼ ਤੌਰ ਤੇ ਪੂਰਾ ਅਧਿਆਇ ਹੀ ਲਿਖਿਆ ਗਿਆ ਹੈ। ਇਹਨਾਂ ਸਾਹਿਤਕ ਹਸਤੀਆਂ ਤੋਂ ਇਲਾਵਾ ਕੁਝ ਅਜਿਹੇ ਆਮ ਸਧਾਰਨ ਵਿਅਕਤੀਆਂ ਉੱਤੇ ਵੀ ਲਿਖਿਆ ਹੈ ਜਿਨ੍ਹਾਂ ਨੇ ਦੀਦ ਦੀ ਸੋਚ ਨੂੰ ਪ੍ਰਭਾਵਿਤ ਕੀਤਾ ਤੇ ਹਿਰਦੇ ਨੂੰ ਹੋਰ ਸੰਵੇਦਨਸ਼ੀਲ ਤੇ ਜਾਗ੍ਰਿਤ ਕੀਤਾ। ਜਿਵੇਂ ਸੰਤ ਸਤਨਾਮ ਸਿੰਘ ਜੋ ਸੰਗੀਤਕਾਰ ਵੀ ਸੀ, ਉਸ ਨਾਲ ਦੀਦ ਦਾ ਰਿਸ਼ਤਾ ਸੰਗੀਤ ਕਾਰਨ ਤੇ ਉਸਦੇ ਅਵਲੜੇ ਸੁਭਾਅ ਕਾਰਨ ਬਣਿਆ। ਆਪਣੇ ਪੁੱਤਰ ਦੇ ਮਾਧਿਅਮ ਨਾਲ

ਚੌਕੀਦਾਰ ਦੀ ਡਿਊਟੀ ਬਾਰੇ ਬੇਹੱਦ ਸੰਵੇਦਨਾ ਨਾਲ ਲਿਖਿਆ ਹੈ ਤੇ ਇਸ ਕਿੱਤੇ ਨੂੰ ਇੰਨੀ ਇੱਜ਼ਤ ਦੇ ਭਾਵਾਂ ਨਾਲ ਲਿਖਿਆ ਹੈ ਕਿ ਇਸ ਨਾਲ ਖੂਨ ਦਾ ਰਿਸ਼ਤਾ ਮੰਨ ਕੇ ਇਸ ਦੇ ਅੰਦਰ ਆਪਣੇ ਖਾਨਦਾਨ ਦੀ ਜੜ੍ਹ ਕਿਤੇ ਗਹਿਰੀ ਉਤਰੀ ਹੋਣ ਦੀ ਸੰਵੇਦਨਾ ਬਾਰੇ ਲਿਖਦਾ ਹੈ। ਇੱਕ ਛੋਟੀ ਬੱਚੀ ਹੋਪ ਕੌਰ ਨਾਲ ਹੋਈ ਛੋਟੀ ਮੁਲਾਕਾਤ ਦੇ ਹਵਾਲੇ ਨਾਲ ਉਹ ਬੱਚਿਆਂ ਤੋਂ ਵੀ ਸਿੱਖਣ ਦੀ ਗੁੰਜਾਇਸ਼ ਨੂੰ ਦਰਸਾਉਂਦਾ ਹੈ ਜਿਸ ਨੂੰ ਕਿ ਆਮ ਮਨੁੱਖ ਗੌਲਦਾ ਵੀ ਨਹੀਂ। ਇੱਕ ਪੂਰਾ ਅਧਿਆਇ ਹੰਝੂ ਬਾਰੇ ਲਿਖ ਕੇ ਹੰਝੂਆਂ ਨਾਲ ਮਨੁੱਖ ਦੇ ਬਹੁਤ ਪੁਰਾਣੇ ਤੇ ਡੂੰਘੇ ਰਿਸ਼ਤੇ ਦੀ ਗੱਲ ਕੀਤੀ ਹੈ। ਮਨੁੱਖ ਦੀ ਜ਼ਿੰਦਗੀ ਵਿੱਚ ਹੰਝੂਆਂ ਦੀ ਉੱਚੀ ਸੁੱਚੀ ਭੂਮਿਕਾ ਨੂੰ ਵੀ ਜ਼ਾਹਿਰ ਕੀਤਾ ਹੈ। ਹੰਝੂ ਅੰਮ੍ਰਿਤ ਬੂੰਦ ਬਣ ਕੇ ਮਨੁੱਖ ਨੂੰ, ਮਨੁੱਖ ਦੇ ਮਨ ਨੂੰ ਅੰਦਰੋਂ ਬਾਹਰੋਂ ਸੁੱਚਾ ਕਰਨ ਦਾ ਕੰਮ ਕਰਦੇ ਹਨ। ਉਸਨੇ ਆਪਣੀ ਇਸ ਕਿਤਾਬ ਬਾਰੇ ਜਾਣ ਪਛਾਣ ਕਰਾਉਣ ਲਈ ਭੂਮਿਕਾ ਜਾਂ ਕੋਈ ਹੋਰ ਸ਼ਬਦ ਲਿਖਣ ਦੀ ਥਾਂ ਦਾਸਤਾਨ ਗੋਈ ਸ਼ਬਦ ਲਿਖ ਕੇ ਕਿਤਾਬ ਦੀ ਸ਼ੁਰੂਆਤ ਕੀਤੀ, ਜਿਸ ਵਿੱਚ ਉਸਨੇ ਲਿਖਿਆ ਹੈ ਕਿ ਇਹਨਾਂ ਨਿਬੰਧਾਂ ਵਿਚਲੇ ਕਿਰਦਾਰ ਇਉਂ ਖਲੋਤੇ ਮੇਰੇ ਸਾਹਮਣੇ ਜਿਵੇਂ ਮੈਂ ਬੁੱਤ ਤਰਾਸ਼ੀ ਕਰ ਰਿਹਾ ਹੋਵਾਂ ਇਹਨਾਂ ਨਕਸ਼ਾਂ ਦੀ। ਅਦਭੁਤ ਕਿਰਦਾਰ ਬਣ ਜਾਂਦੇ ਹਨ ਇਹ ਬੰਦੇ। ਮਨੁੱਖੀ ਹਸਤੀ ਦੀਆਂ ਅਨੇਕ ਗੁੰਝਲਾਂ ਖੁੱਲਦੀਆਂ ਇਹਨਾਂ ਨਿਬੰਧਾਂ ਵਿੱਚੋਂ ਜੇ ਲੇਖਕ ਜਾਂ ਵਿਅਕਤੀ ਦਾ ਨਾਮ ਕੱਟ ਦਿੱਤਾ ਜਾਵੇ ਤਾਂ ਇੱਕ ਮਾਰਮਿਕ ਕਹਾਣੀ ਨਿਕਲ ਆਉਂਦੀ। ਇਹੋ ਜਿਹੇ ਵੀ ਹੁੰਦੇ ਨੇ ਬੰਦੇ। ਇਹਨਾਂ ਸਤਰਾਂ ਤੋਂ ਪਤਾ ਲੱਗਦਾ ਹੈ ਕਿ ਜਸਵੰਤ ਦੀਦ ਨੇ ਇਸ ਕਿਤਾਬ ਵਿੱਚ ਮਨੁੱਖੀ ਸੁਭਾਅ ਅਤੇ ਕਿਰਦਾਰਾਂ ਨੂੰ ਬਹੁਤ ਬਾਰੀਕ ਸੂਝ ਨਾਲ ਤਰਾਸ਼ਿਆ ਤੇ ਉਭਾਰਿਆ ਹੈ। ਉਸਨੇ ਉਹਨਾਂ ਸ਼ਖਸੀਅਤਾਂ ਬਾਰੇ ਲਿਖਿਆ ਹੈ ਜੋ ਹੁਣ ਇਸ ਜਹਾਨ ਵਿੱਚ ਨਹੀਂ ਹਨ। ਇਸ ਬਾਰੇ ਜਸਵੰਤ ਦੀਦ ਦਾ ਇਹੋ ਖਿਆਲ ਹੈ ਕਿ ਉਹ ਇਹਨਾਂ ਨੂੰ ਆਪਣੇ ਨਿਬੰਧਾਂ ਵਿੱਚ ਮੌਤ ਤੱਕ ਲੈ ਕੇ ਜਾਂਦਾ ਹੈ ਤੇ ਫਿਰ ਇਹਨਾਂ ਦੇ ਬਲਦੇ ਸਿਵਿਆਂ ਤੱਕ ਖੁਦ ਵਿੱਚੋਂ ਖੁਦ ਨੂੰ ਵੀ ਮਿਟਾ ਦਿੰਦਾ ਹੈ। ਜਦੋਂ ਇਹਨਾਂ ਸ਼ਖਸੀਅਤਾਂ ਬਾਰੇ ਪਾਠਕ ਪੜ੍ਹਦੇ ਹਨ ਤਾਂ ਦੇਖਦੇ ਹਨ ਕਿ ਦੀਦ ਦੀ ਕਲਮ ਨਾਲ ਇਹ ਸ਼ਖਸੀਅਤਾਂ ਕਾਗਜ਼ ਤੇ ਮੁੜ ਸੁਰਜੀਤ ਹੋ ਜਾਂਦੀਆਂ ਹਨ। ਜਦੋਂ ਇਹਨਾਂ ਸ਼ਖਸੀਅਤਾਂ ਬਾਰੇ ਪਾਠਕ ਪੜ੍ਹਦੇ ਹਨ ਤਾਂ ਦੇਖਦੇ ਹਨ ਕਿ ਦੀਦ ਦੀ ਕਲਮ ਨਾਲ ਇਹ ਸ਼ਖਸੀਅਤਾਂ ਕਾਗਜ਼ ਤੇ ਉਤਰਦੀਆਂ ਹਨ ਤੇ ਮੁੜ ਸੁਰਜੀਤ ਹੋ ਕੇ ਕੁਕਨਸ ਵਾਂਗ ਜਾਗਰਤ ਹੋ ਜਾਂਦੀਆਂ ਹਨ। ਚਾਬੀਆਂ ਦਾ ਚਿੰਨ੍ਹ ਇੱਥੇ ਕਿਸੇ ਰਹੱਸ ਦੇ ਖੁੱਲਣ ਦੇ ਅਰਥ ਦੇ ਰਿਹਾ ਹੈ। ਹਰ ਮਨੁੱਖ ਆਪਣੇ ਆਪ ਵਿੱਚ ਇੱਕ ਰਹੱਸ ਸਮੋਈ ਬੈਠਾ ਹੈ ਤੇ ਇਹ ਰਹੱਸ ਰੂਪੀ ਚਾਬੀ ਆਪਣੇ ਅੰਦਰ ਹੀ ਰੱਖ ਕੇ ਦੁਨੀਆਂ ਤੋਂ ਵਿਦਾ ਹੁੰਦਾ ਹੈ। ਕੋਈ ਕਿਸੇ ਨੂੰ ਆਪਣੀ ਚਾਬੀ ਦੇ ਕੇ ਨਹੀਂ ਜਾਂਦਾ ਤੇ ਨਾ ਹੀ ਕੋਈ ਕਿਸੇ ਦੂਜੇ ਦੀ ਚਾਬੀ ਲੈ ਸਕਦਾ ਹੈ, ਭਾਵੇਂ ਕਿੰਨਾ ਵੀ ਕਿਸੇ ਨੂੰ ਚੰਗੀ ਤਰ੍ਹਾਂ ਜਾਣਦਾ ਸਮਝਦਾ ਹੋਣ ਦਾ ਦਾਅਵਾ ਕਰੇ। ਸੋ ਜਿੰਨੇ ਵੀ ਵਿਅਕਤੀਆਂ ਦੇ ਅੰਦਰਲੀਆਂ ਚਾਬੀਆਂ ਦੀਦ ਨੇ ਲਗਾਈਆਂ ਤੇ ਉਹਨਾਂ ਦੇ ਭੇਤ ਜ਼ਾਹਿਰ ਕੀਤੇ, ਅਸਲ ਵਿੱਚ ਉਹ ਭੇਤ ਦੀਦ ਦੇ ਆਪਣੇ ਹਨ। ਉਹ ਆਪਣੇ ਬਾਰੇ ਆਪ ਲਿਖਣ ਤੇ ਆਪਣੇ ਨਕਸ਼ ਆਪ ਉਭਾਰਨ ਨੂੰ ਪਹਿਲ ਨਹੀਂ ਦਿੰਦਾ। ਇਸ ਬਾਰੇ ਉਹ ਲਿਖਦਾ ਹੈ ਕਿ ਫਿਰ ਸੋਚਦਾ ਇਹਨਾਂ ਸਭਨਾਂ ਵਿੱਚ ਵੀ ਤਾਂ ਮੈਂ ਹੀ ਹਾਂ, ਵਰਨਾ ਇਹ ਬਿਰਤਾਂਤ ਇਸ ਤਰ੍ਹਾਂ ਦੇ ਨਾ ਹੁੰਦੇ ਸ਼ਾਇਦ। ਉਸਨੇ ਮਨੁੱਖੀ ਹਸਤੀ ਦੀਆਂ ਗੁੰਝਲਾਂ ਨੂੰ ਆਮ ਤੇ ਅਦਭੁਤ ਬੰਦਿਆਂ ਦੀ ਜ਼ਿੰਦਗੀ ਰਾਹੀਂ ਪੇਸ਼ ਕੀਤਾ ਹੈ, ਮਨੁੱਖੀ ਹੋਂਦ ਦੇ ਜਟਿਲ ਤੇ ਡੂੰਘੇ ਰਹੱਸਾਂ ਨੂੰ ਫੋਲਿਆ ਹੈ। ਦੀਦ ਦੀ ਵਾਰਤਕ ਦਾ ਮੁੱਖ ਆਧਾਰ ਅਨੁਭਵ ਹੈ। ਉਹ ਜ਼ਿੰਦਗੀ ਨੂੰ ਦੂਰੋਂ ਵੇਖਣ ਵਾਲਾ ਲੇਖਕ ਨਹੀਂ, ਸਗੋਂ ਉਸਨੂੰ ਹੰਢਾਉਣ, ਮਹਿਸੂਸ ਕਰਨ ਤੇ ਫਿਰ ਉਸਨੂੰ ਸ਼ਬਦ ਦੇਣ ਵਾਲਾ ਲੇਖਕ ਹੈ। ਇਸ ਲਈ ਉਸਦੀ ਵਾਰਤਕ ਵਿੱਚ ਬਨਾਵਟੀਪਨ ਦੀ ਥਾਂ ਜੀਵਨ ਦਾ ਨਿੱਘ ਤੇ ਸੱਚਾਈ ਮਹਿਸੂਸ ਹੁੰਦੀ ਹੈ। ਦੀਦ ਸਮਾਜ ਵਿੱਚ ਵਿਚਰਦੇ ਮਨੁੱਖ ਦੇ ਅੰਦਰੂਨੀ ਵਿਕਾਰਾਂ ਤੇ ਉਸਦੇ ਦੈਵੀ ਤੇ ਨੇਕ ਰੂਪ ਨੂੰ ਬਿਨਾਂ ਕਿਸੇ ਪਰਦੇ ਦੇ ਸਾਹਮਣੇ ਲਿਆਉਂਦਾ ਹੈ। ਜਿਵੇਂ ਕਹਾਣੀਕਾਰ ਪ੍ਰੇਮ ਪ੍ਰਕਾਸ਼ ਬਾਰੇ ਲਿਖਦਿਆਂ ਉਸਨੇ ਜਿੱਥੇ ਉਸਦੀ ਕਹਾਣੀ ਕਲਾ ਤੇ ਉਸਦੀ ਸੱਚਾਈ ਬਾਰੇ ਦੱਸਿਆ ਹੈ, ਉੱਥੇ ਨਾਲ ਹੀ ਉਸਦੇ ਸੁਭਾਅ ਵਿਚਲੇ ਰੁੱਖੇਪਨ ਦਾ ਵੀ ਜ਼ਿਕਰ ਕੀਤਾ ਹੈ। ਉਸਦੀ ਵਾਰਤਕ ਦਾ ਸਭ ਤੋਂ ਮਹੱਤਵਪੂਰਨ ਗੁਣ ਮਨੁੱਖੀ ਸੰਵੇਦਨਾ ਹੈ। ਉਹ ਮਨੁੱਖ ਦੀਆਂ ਕਮਜ਼ੋਰੀਆਂ ਨੂੰ ਦੇਖਦੇ ਹੋਏ ਵੀ ਉਸ ਪ੍ਰਤੀ ਹਮਦਰਦੀ ਰੱਖਦਾ ਹੈ। ਇਸੇ ਕਰਕੇ ਉਸਦਾ ਵਿਅੰਗ ਕਠੋਰ ਨਹੀਂ ਹੁੰਦਾ, ਉਸਦੇ ਪਿੱਛੇ ਮਨੁੱਖੀ ਕਰੁਣਾ ਤੇ ਪਿਆਰ ਮੌਜੂਦ ਰਹਿੰਦਾ ਹੈ। ਦੀਦ ਦੀ ਇਸ ਰਚਨਾ ਦੀ ਇੱਕ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਇਸ ਵਿੱਚ ਹਾਸ ਵਿਅੰਗ ਦੇ ਨਾਲ ਗੰਭੀਰ ਜੀਵਨ ਬੋਧ ਵੀ ਮੌਜੂਦ ਹੈ। ਵਿਅੰਗ ਕਿਸੇ ਵਿਅਕਤੀ ਵਿਸ਼ੇਸ਼ ਨੂੰ ਨੀਵਾਂ ਦਿਖਾਉਣ ਲਈ ਨਹੀਂ, ਸਗੋਂ ਸਮਾਜ ਦੀਆਂ ਦੁਸ਼ਵਾਰੀਆਂ, ਦਿਖਾਵੇ ਤੇ ਮਨੁੱਖੀ ਕਮਜ਼ੋਰੀਆਂ ਨੂੰ ਉਜਾਗਰ ਕਰਨ ਦਾ ਸਾਧਨ ਬਣਦਾ ਹੈ। ਦੀਦ ਦੀ ਵਾਰਤਕ ਸ਼ੈਲੀ ਦੀ ਖੂਬੀ ਉਸਦੀ ਸਹਿਜਤਾ ਤੇ ਗੱਲਬਾਤੀ ਸੁਭਾਅ ਵਿੱਚ ਵੀ ਹੈ। ਭਾਸ਼ਾ ਬੋਝਲ ਜਾਂ ਅਕਾਦਮਿਕ ਨਹੀਂ ਹੈ। ਲੋਕ ਜੀਵਨ ਨਾਲ ਜੁੜੇ ਸ਼ਬਦਾਂ, ਮੁਹਾਵਰਿਆਂ ਤੇ ਬੋਲਚਾਲ ਦੇ ਪ੍ਰਗਟਾਵਿਆਂ ਦੀ ਵਰਤੋਂ ਉਸਦੀ ਰਚਨਾ ਨੂੰ ਜੀਵੰਤ ਬਣਾਉਂਦੀ ਹੈ। ਉਸਦੀ ਕਥਨ ਵਿਧੀ ਵਿੱਚ ਕਥਾ, ਵਾਰਤਾਲਾਪ, ਹਾਸ ਵਿਅੰਗ ਤੇ ਟਿੱਪਣੀ ਦਾ ਸੁੰਦਰ ਸੁਮੇਲ ਮਿਲਦਾ ਹੈ। ਇਸ ਕਾਰਨ ਪਾਠਕ ਰਚਨਾ ਨਾਲ ਲਗਾਤਾਰ ਜੁੜਿਆ ਰਹਿੰਦਾ ਹੈ। ਉਹ ਆਪਣੀ ਵਾਰਤਕ ਵਿੱਚ ਖੁਦ ਵੀ ਮੌਜੂਦ ਰਹਿੰਦਾ ਹੈ। ਉਹ ਆਪਣੇ ਅਨੁਭਵਾਂ, ਯਾਦਾਂ ਤੇ ਵਿਚਾਰਾਂ ਨੂੰ ਲੁਕਾਉਂਦਾ ਨਹੀਂ, ਪਰ ਅਜਿਹੀ ਆਤਮ ਕੇਂਦਰਤਾ ਸਵੈ ਪ੍ਰਸ਼ੰਸਾ ਨਹੀਂ ਬਣਦੀ। ਨਿੱਜੀ ਅਨੁਭਵ ਨੂੰ ਉਹ ਵਿਆਪਕ ਮਨੁੱਖੀ ਅਨੁਭਵ ਨਾਲ ਜੋੜ ਦਿੰਦਾ ਹੈ। ਦੀਦ ਦੀ ਵਾਰਤਕ ਵਿੱਚ ਕਹਾਣੀ ਸੁਣਾਉਣ ਦੀ ਕਲਾ ਵੀ ਪ੍ਰਮੁੱਖ ਹੈ। ਉਹ ਕਿਸੇ ਵਿਚਾਰ ਨੂੰ ਸਿੱਧਾ ਪੇਸ਼ ਕਰਨ ਦੀ ਬਜਾਏ ਉਸ ਨਾਲ ਜੁੜੀ ਘਟਨਾ ਜਾਂ ਪ੍ਰਸੰਗ ਸੁਣਾ ਕੇ ਆਪਣੀ ਗੱਲ ਪਾਠਕ ਤੱਕ ਪਹੁੰਚਾਉਂਦਾ ਹੈ।
ਇਸ ਨਾਲ ਵਾਰਤਕ ਵਿੱਚ ਰੌਚਕਤਾ ਬਣੀ ਰਹਿੰਦੀ ਹੈ।

0: ਜਿਸ ਚੀਜ਼ ਨੂੰ ਆਮ ਪਾਠਕ ਅਣਡਿੱਠਾ ਕਰ ਸਕਦਾ ਹੈ, ਦੀਦ ਦੀ ਨਜ਼ਰ ਉਸੇ ਨੂੰ ਵਾਰਤਕ ਦਾ ਕੇਂਦਰ ਬਣਾ ਦਿੰਦੀ ਹੈ। ਕਿਤਾਬ ਅੰਦਰ ਥਾਂ ਥਾਂ ਦੀਦ ਦੀ ਵਾਰਤਕ ਕਾਵਮਈ ਹੋ ਜਾਂਦੀ ਹੈ, ਕਿਉਂਕਿ ਉਹ ਖੁਦ ਉੱਚ ਕੋਟੀ ਦਾ ਕਵੀ ਹੈ। ਇਸ ਲਈ ਇੱਕ ਖਾਸ ਕਿਸਮ ਦੀ ਕਾਵਿਕ ਰਵਾਨਗੀ, ਸੰਗੀਤ ਆਤਮਿਕਤਾ ਤੇ ਡੂੰਘਾ ਚਿੰਤਨ ਦੇਖਣ ਨੂੰ ਮਿਲਦਾ ਹੈ। ਦੀਦ ਦੀ ਵਾਰਤਕ ਬਾਰੇ ਉੱਘੇ ਵਾਰਤਕਕਾਰ ਗੁਰਬਚਨ ਦੀ ਕੀਤੀ ਟਿੱਪਣੀ ਵੀ ਧਿਆਨ ਦੇਣ ਯੋਗ ਹੈ। ਉਹ ਲਿਖਦਾ ਹੈ ਕਿ ਇੱਕ ਚੰਗਾ ਕਵੀ ਮਾੜੀ ਪ੍ਰੋਜ਼ ਨਹੀਂ ਲਿਖਦਾ। ਕਵੀ ਨੂੰ ਪਤਾ ਹੁੰਦਾ ਹੈ ਕਿ ਪਰਫੈਕਟ ਫਿਕਰਾ ਕਿਵੇਂ ਬਣਦਾ ਹੈ। ਗੁਰਬਚਨ ਦੇ ਇਸ ਕਥਨ ਨੇ ਚੰਗੀ ਵਾਰਤਕ ਦੀ ਨਬਜ਼ ਤਾਂ ਫੜੀ ਹੀ ਹੈ, ਨਾਲ ਦੀ ਨਾਲ ਜਸਵੰਤ ਦੀਦ ਦੀ ਵਾਰਤਕ ਉੱਤੇ ਚੰਗੀ ਵਾਰਤਕ ਹੋਣ ਦੀ ਮੋਹਰ ਵੀ ਲਾਈ ਹੈ, ਕਿਉਂਕਿ ਚੰਗਾ ਫਿਕਰਾ ਘੜਨਾ ਹੀ ਸਾਹਿਤਕਾਰ ਦੀ ਸ਼ਿਲਪ ਕਲਾ ਦਾ ਨਮੂਨਾ ਬਣਦਾ ਹੈ। ਦੀਦ ਫਿਕਰੇ ਦਾ ਉਸਤਾਦ ਹੈ। ਉਹ ਆਪਣੀ ਕਾਰੀਗਰੀ ਨਾਲ ਫਿਕਰੇ ਵਿੱਚ ਤਰ੍ਹਾਂ ਤਰ੍ਹਾਂ ਦੇ ਦ੍ਰਿਸ਼ ਚਿੱਤਰ ਕੇ ਪਾਠਕਾਂ ਦੇ ਮਨ ਵਿੱਚ ਆਤਿਸ਼ੀ ਤਰੰਗਾਂ ਪੈਦਾ ਕਰਦਾ ਹੈ। ਪੰਜਾਬੀ ਭਾਸ਼ਾ ਨੂੰ ਫਲਸਫੇ ਦੀ ਭਾਸ਼ਾ ਹੋ ਸਕਣ ਦਾ ਮਾਣ ਦੀਦ ਦੀ ਵਾਰਤਕ ਦਵਾਉਂਦੀ ਹੈ। ਇਸ ਤਰ੍ਹਾਂ ਦੀਦ ਦੀ ਵਾਰਤਕ ਵਿੱਚ ਦ੍ਰਿਸ਼ ਚਿਤਰਨ ਬਹੁਤ ਪ੍ਰਭਾਵਸ਼ਾਲੀ ਹੈ। ਇਸ ਗੁਣ ਕਾਰਨ ਉਸ ਦੀ ਵਾਰਤਕ ਵਿੱਚ ਚਿਤਰਾਤਮਕਤਾ ਆ ਜਾਂਦੀ ਹੈ। ਦੀਦ ਦੀ ਵਾਰਤਕ ਵਿੱਚ ਘਟਨਾ ਦੇ ਨਾਲ ਚਿੰਤਨ ਵੀ ਚੱਲਦਾ ਹੈ। ਉਹ ਕਿਸੇ ਛੋਟੀ ਘਟਨਾ ਨੂੰ ਸਿਰਫ ਬਿਆਨ ਕਰਕੇ ਛੱਡ ਨਹੀਂ ਦਿੰਦਾ, ਬਲਕਿ ਉਸਦੇ ਸਮਾਜਿਕ, ਸੱਭਿਆਚਾਰਕ ਤੇ ਮਾਨਵੀ ਅਰਥਾਂ ਨੂੰ ਖੋਜਦਾ ਹੈ। ਇਸ ਕਰਕੇ ਉਸਦੀ ਵਾਰਤਕ ਵਿੱਚ ਵਿਚਾਰ ਤੇ ਅਨੁਭਵ ਦਾ ਸੁੰਦਰ ਸੁਮੇਲ ਮੌਜੂਦ ਹੈ। ਵਾਰਤਕ ਨੂੰ ਉਸਦੀ ਵੱਖਰੀ ਸਿਖਰ ਤੇ ਲਿਜਾਣ ਵਿੱਚ ਦੀਦ ਦਾ ਸਾਨੀ ਅੱਜ ਦੇ ਦੌਰ ਵਿੱਚ ਤਾਂ ਘੱਟੋ ਘੱਟ ਕੋਈ ਨਹੀਂ ਜਾਪਦਾ, ਕਿਉਂਕਿ ਉਹ ਵਾਰਤਕ ਵਿੱਚ ਜੋ ਪ੍ਰਭਾਵ ਚਿੱਤਰਦਾ ਹੈ ਉਹ ਪੇਂਟਿੰਗ ਵਰਗੀ ਰਚਨਾ ਬਣ ਜਾਂਦੀ ਹੈ। ਕਿਹਾ ਵੀ ਤੇ ਅਣਕਿਹਾ ਵੀ ਦਿਖਾਈ ਦੇਣ ਲੱਗਦਾ ਹੈ। ਉਸਦੀ ਸ਼ੈਲੀ ਵਿੱਚ ਬਹੁਤ ਬੇਬਾਕੀ ਤੇ ਇਮਾਨਦਾਰੀ ਹੈ, ਜੋ ਪਾਠਕ ਨੂੰ ਵੀ ਯਥਾਰਥ ਦੇ ਧਰਾਤਲ ਨਾਲ ਜੋੜ ਲੈਂਦੀ ਹੈ। ਉਸਦੀ ਭਾਸ਼ਾ ਮਨੁੱਖੀ ਚਰਿੱਤਰ ਦੇ ਕਈ ਮਹੀਨ ਪਰਦਿਆਂ ਨੂੰ ਹਟਾ ਦਿੰਦੀ ਹੈ ਤੇ ਬਹੁਤ ਕੁਝ ਨੰਗਾ ਕਰ ਦਿੰਦੀ ਹੈ। ਪੰਜਾਬੀ ਸਾਹਿਤਕ ਹਲਕਿਆਂ ਵਿੱਚ ਹੋ ਰਹੀ ਚਰਚਾ ਵਿੱਚ ਕੁੜਤੇ ਦੀਆਂ ਚਾਬੀਆਂ ਆਧੁਨਿਕ ਪੰਜਾਬੀ ਨਿਬੰਧਕਾਰੀ ਵਿੱਚ ਇੱਕ ਤਾਜ਼ਾ ਤੇ ਵੱਖਰਾ ਤਜਰਬਾ ਮੰਨਿਆ ਗਿਆ ਹੈ। ਇਹ ਕਿਤਾਬ ਸਿਰਫ ਯਾਦਾਂ ਜਾਂ ਰੇਖਾ ਚਿੱਤਰਾਂ ਦਾ ਸੰਗ੍ਰਹਿ ਨਹੀਂ ਹੈ, ਬਲਕਿ ਇਹ ਸਮਾਜਿਕ ਤੇ ਮਨੋਵਿਗਿਆਨਿਕ ਸੱਚਾਈਆਂ ਦਾ ਇੱਕ ਦਰਪਣ ਹੈ। ਇੱਕ ਭਾਸ਼ਾ ਵਿਗਿਆਨੀ ਲਈ ਤੇ ਭਾਰਤੀ ਕਾਵਿ ਸ਼ਾਸਤਰੀ ਲਈ ਖੋਜ ਦੀ ਬਹੁਤ ਸਾਰੀ ਸਮੱਗਰੀ ਇਸ ਕਿਤਾਬ ਵਿੱਚ ਸਮਾਈ ਹੋਈ ਹੈ। ਆਖਰ ਵਿੱਚ ਉਸਦੀ ਭਾਸ਼ਾ ਬਾਰੇ ਇੱਕ ਟਿੱਪਣੀ ਵਜੋਂ ਕਹਿ ਸਕਦੇ ਹਾਂ ਕਿ ਦੀਦ ਦੀ ਭਾਸ਼ਾ ਇੱਕ ਅਜਿਹੀ ਬੁਝਾਰਤ ਸਿਰਜਦੀ ਹੈ ਜਿਸਦਾ ਉੱਤਰ ਹਰੇਕ ਪਾਠਕ ਲਈ ਵੱਖਰਾ ਹੋ ਸਕਦਾ ਹੈ। ਉਹ ਜੋ ਕੁਝ ਅਣਕਿਹਾ ਛੱਡ ਰਿਹਾ ਹੈ ਉਸਦੇ ਥੱਲੇ ਹੀ ਉੱਤਰ ਲੁਕਿਆ ਹੋਇਆ ਹੈ। ਉਸਦੀਆਂ ਕਿਆਸ ਅਰਾਈਆਂ ਕਾਰਨ ਹੀ ਪਾਠਕ ਬੇਚੈਨ ਹੋ ਉੱਠਦੇ ਹਨ ਤੇ ਉਸ ਅਣਕਹੇ ਤੱਕ ਅਛੋਪਲੇ ਹੀ ਪਹੁੰਚ ਜਾਂਦੇ ਹਨ। ਅਸਲ ਵਿੱਚ ਦੀਦ ਚੁੱਪ ਸ਼ਬਦ ਘੜਨ ਦਾ ਮਾਹਿਰ ਹੈ ਤੇ ਉਸਦੇ ਸ਼ਬਦ ਅਣਕਹੇ ਨੂੰ ਸੁਣਨਾ ਸਿਖਾ ਦਿੰਦੇ ਹਨ।
1: ਹੁਣ ਤੁਸੀਂ ਸੁਣ ਰਹੇ ਸੀ ਪੁਸਤਕ ਪੜਚੋਲ, ਜਿਸ ਵਿੱਚ ਕਿਤਾਬਾਂ ਦੀ ਸਮੀਖਿਆ ਕਰ ਰਹੇ ਸੀ ਡਾਕਟਰ ਰਜਨੀ ਬਾਲਾ। ਚਿੱਟੀ ਮੇਰੀ ਵੀਣੀ ਕਾਲੀਆਂ ਵੰਗਾਂ ਸ਼ੜੰਗ ਕੀਤਾ, ਇੱਕ ਮੈਂਡਾ ਢੂਲ ਪਰਦੇਸੀ ਦੂਜਾ ਮੇਹਣਿਆਂ ਤੰਗ ਕੀਤਾ। ਹੁਣ ਸੁਣਦੇ ਹਾਂ ਚੰਦਰ ਕਾਂਤਾ ਕਪੂਰ ਦਾ ਗਾਇਆ ਇਹ ਲੋਕ ਗੀਤ।

ਇਹ ਲੋਕ ਗੀਤ ਤੁਸੀਂ ਚੰਦਰਕਾਂਤਾ ਕਪੂਰ ਦੀ ਆਵਾਜ਼ ਵਿੱਚ ਸੁਣ ਰਹੇ ਸੀ ਤੇ ਹੁਣ ਪ੍ਰੋਗਰਾਮ ਦੇ ਅਖੀਰ ਵਿੱਚ ਪੇਸ਼ ਏ ਲੋਕ ਗੀਤ ਟੱਪੇ ਬਲਦੇਵ ਸਿੰਘ ਦੀ ਆਵਾਜ਼ ਵਿੱਚ।

0: ਹਾਰ ਨਾ ਹੋਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਰਕਾਰ 21ਵੀਂ ਸਦੀ ਦੇ ਭਾਰਤ ਲਈ ਇੱਕ ਆਧੁਨਿਕ ਖੇਡ ਪ੍ਰਣਾਲੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਖੇਡ ਯੂਨੀਵਰਸਿਟੀਆਂ ਤੋਂ ਲੈ ਕੇ ਆਧੁਨਿਕ ਸਿਖਲਾਈ ਕੇਂਦਰ ਤੱਕ ਦੇਸ਼ ਭਰ ਵਿੱਚ ਇੱਕ ਅਜਿਹਾ ਖੇਡ ਤੰਤਰ ਵਿਕਸਿਤ ਕੀਤਾ ਜਾ ਰਿਹਾ ਜਿਸ ਨਾਲ ਹਰ ਪੱਧਰ ਤੇ ਖਿਡਾਰੀਆਂ ਦੀ ਪ੍ਰਤਿਭਾ ਨੂੰ ਸਹਿਯੋਗ ਮਿਲੇ।
1: भारत में 21वीं सदी का आधुनिक स्पोर्ट्स इकोसिस्टम बनाने के लिए पूरी तरह प्रतिबद्ध है। आज स्पोर्ट्स यूनिवर्सिटी से लेकर आधुनिक ट्रेनिंग सेंटर्स तक देश में एक ऐसी व्यवस्था बनाई जा रही है जिसमें प्रतिभा को पहचानने से लेकर उसे दुनिया के मंच तक पहुंचाने तक हर स्तर पर सहयोग मिले।
0: ਅੱਜ ਵੀਡੀਓ ਕਾਨਫਰੰਸ ਰਾਹੀਂ ਖੇਲੋ ਇੰਡੀਆ ਸੰਵਾਦ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਖੇਡਾਂ ਸਿਰਫ ਤਮਗੇ ਜਿੱਤਣ ਤੱਕ ਸੀਮਿਤ ਨਹੀਂ ਨੇ, ਇਹ ਦੇਸ਼ ਦੀ ਖੇਡ ਪ੍ਰਤਿਭਾ ਅਤੇ ਨੌਜਵਾਨਾਂ ਨੂੰ ਇੱਕ ਵਿਕਸਿਤ ਭਾਰਤ ਦੇ ਨਿਰਮਾਣ ਨਾਲ ਜੋੜਨ ਦੀ ਮੁਹਿੰਮ ਹੈ।
1: ਜਬ ਮੈਂ ਸਪੋਰਟਸ ਕੀ ਬਾਤ ਕਰਤਾ ਹੂੰ ਤੋ ਇਹ ਕੇਵਲ ਮੈਡਲ ਜਿੱਤਣੇ ਤੱਕ ਸੀਮਿਤ ਨਹੀਂ ਹੈ, ਇਹ ਵਿਕਸਿਤ ਭਾਰਤ ਕੇ ਨਿਰਮਾਣ ਮੈਂ ਭਾਰਤ ਕੀ ਖੇਲ ਸ਼ਕਤੀ ਔਰ ਭਾਰਤ ਕੀ ਯੁਵਾ ਸ਼ਕਤੀ ਕੋ ਏਕ ਸਾਥ ਜੋੜਨੇ ਕਾ ਅਭਿਆਨ ਹੈ। ਮੈਂ ਹਮੇਸ਼ਾ ਕਹਿਤਾ ਆਇਆ ਹੂੰ ਜੋ ਖੇਲੇ ਵੋ ਖਿਲੇ, ਔਰ ਖੇਲ ਮੈਂ ਖਿਲਣਾ ਸਿਰਫ ਮੈਦਾਨ ਪਰ ਜੀਤਣਾ ਨਹੀਂ ਹੈ, ਖੇਲ ਮੈਂ ਖਿਲਣਾ ਮਤਲਬ ਵਿਅਕਤਿਤਵ ਕਾ ਖਿਲਣਾ ਔਰ ਦੇਸ਼ ਕਾ ਗੌਰਵ ਬਢਾਣਾ।
0: ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਲਾਲ ਕਿਲੇ ਦੀ ਫਸੀਲ ਤੋਂ 5 ਤੋਂ 15 ਸਾਲ ਦੀ ਉਮਰ ਦੇ ਬੱਚਿਆਂ ਵਿਚ ਖੇਡ ਪ੍ਰਤਿਭਾ ਦੀ ਖੋਜ ਕਰਨ ਲਈ ਇਕ ਵੱਡੀ ਪ੍ਰਤਿਭਾ ਖੋਜ ਮੁਹਿੰਮ ਦਾ ਐਲਾਨ ਕੀਤਾ ਹੈ। ਸ੍ਰੀ ਮੋਦੀ ਨੇ ਖੁਸ਼ੀ ਪ੍ਰਗਟ ਕੀਤੀ ਕਿ ਖੇਡਾਂ ਅੱਜ ਭਾਰਤ ਵਿਚ ਇਕ ਬਿਹਤਰ ਕਰੀਅਰ ਅਤੇ ਪੇਸ਼ੇ ਵਜੋਂ ਉਭਰ ਰਹੀਆਂ ਨੇ। ਸ੍ਰੀ ਮੋਦੀ ਨੇ ਕਿਹਾ ਕਿ ਖੇਡਾਂ ਨਾ ਸਿਰਫ ਇਕ ਚੈਂਪੀਅਨ ਬਣਨਾ ਸਗੋਂ ਇਕ ਬਿਹਤਰ ਮੁਕਾਬਲੇਬਾਜ਼ ਬਣਨਾ ਵੀ ਸਿਖਾਉਂਦੀਆਂ ਨੇ। ਉਨ੍ਹਾਂ ਕਿਹਾ ਕਿ ਖੇਲੋ ਇੰਡੀਆ ਸੰਵਾਦ ਸਿਰਫ ਖੇਡਾਂ ਤੇ ਚਰਚਾ ਕਰਨ ਦਾ ਪ੍ਰੋਗਰਾਮ ਨਹੀਂ ਸਗੋਂ ਗੱਲਬਾਤ ਦਾ ਇਕ ਮੰਚ ਹੈ ਜਿੱਥੇ ਹਰ ਵਿਚਾਰ ਦੇਸ਼ ਤੇ ਖੇਡ ਖੇਤਰ ਨੂੰ ਇਕ ਨਵੀਂ ਦਿਸ਼ਾ ਦੇ ਸਕਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਦੇ ਨੌਜਵਾਨਾਂ ਦੀ ਸ਼ਕਤੀ ਰਾਹੀਂ ਪੈਦਾ ਕੀਤੇ ਗਏ ਇਹ ਨਵੇਂ ਵਿਚਾਰ ਇਕ ਵਿਕਸਿਤ ਭਾਰਤ ਦੇ ਸੰਕਲਪ ਨੂੰ ਪੂਰਾ ਕਰਨ ਲਈ ਇਕ ਸ਼ਕਤੀ ਬਣਨਗੇ। ਇਸ ਮੌਕੇ ਤੇ ਨੌਜਵਾਨ ਮਾਮਲਿਆਂ ਤੇ ਖੇਡ ਮੰਤਰੀ ਮਨਸੁਖ ਮਾਂਡਵੀਆ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਖੇਡਾਂ ਇਕ ਰਾਸ਼ਟਰੀ ਤਰਜੀਹ ਅਤੇ ਨੌਜਵਾਨਾਂ ਦੇ ਸ਼ਕਤੀਕਰਨ ਲਈ ਇਕ ਮਹੱਤਵਪੂਰਨ ਮਾਧਿਅਮ ਬਣ ਗਈਆਂ ਨੇ। ਉਨ੍ਹਾਂ ਕਿਹਾ ਕਿ ਭਾਰਤ ਦੀ ਖੇਡ ਪ੍ਰਣਾਲੀ ਹੁਣ ਬੁਨਿਆਦੀ ਢਾਂਚੇ ਅਤੇ ਤਮਗਿਆਂ ਤੱਕ ਸੀਮਿਤ ਨਹੀਂ ਹੈ।
2: भारत का स्पोर्ट्स इकोसिस्टम केवल इंफ्रास्ट्रक्चर और मेडल्स तक सीमित नहीं है। फिट इंडिया से करोड़ों युवाओं को जोड़ने से लेकर संडे ऑन साइकिल जैसी पहलों तक आपने फिटनेस को, लाइफस्टाइल और स्पोर्ट्स को नेशनल मूवमेंट बना दिया है। प्रधानमंत्री जी, सिर्फ इतना ही नहीं, नेशनल स्पोर्ट्स गवर्नेंस एक्ट के माध्यम से ट्रांसपेरेंसी, अकाउंटेबिलिटी और फेयर अपॉर्चुनिटी को मजबूत करने का प्रयास यह सुनिश्चित करता है कि प्रतिभा को अपना टैलेंट साबित करने का समान मंच मिले।
0: ਉਨ੍ਹਾਂ ਕਿਹਾ ਕਿ ਸਰਕਾਰ ਦਾ ਟੀਚਾ ਨੌਜਵਾਨਾਂ ਨੂੰ ਵਿਕਸਿਤ ਭਾਰਤ ਵੱਲ ਯਾਤਰਾ ਵਿਚ ਸਰਗਰਮ ਭਾਗੀਦਾਰ ਬਣਾਉਣਾ ਹੈ। ਪੰਜਾਬ ਵਿਚ ਰਾਸ਼ਟਰੀ ਖੇਡ ਦਿਵਸ 2026 ਦੇ ਸਬੰਧ ਵਿਚ ਸੂਬੇ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੀਆਂ 51 ਸਿੱਖਿਆ ਸੰਸਥਾਵਾਂ ਦੇ ਹਜ਼ਾਰਾਂ ਵਿਦਿਆਰਥੀਆਂ ਅਤੇ NSS ਵਲੰਟੀਅਰਾਂ ਨੇ ਖੇਲੋ ਇੰਡੀਆ ਸੰਵਾਦ ਪ੍ਰੋਗਰਾਮ ਵਿਚ ਹਿੱਸਾ ਲਿਆ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੰਬੋਧਨ ਸੁਣਿਆ। ਮਾਈ ਭਾਰਤ ਪੰਜਾਬ ਦੇ ਸੂਬਾ ਡਾਇਰੈਕਟਰ ਰਸ਼ਮੀਤ ਕੌਰ ਨੇ ਦੱਸਿਆ ਕਿ ਮਾਈ ਭਾਰਤ ਨੌਜਵਾਨ ਮਾਮਲਿਆਂ ਅਤੇ ਖੇਡ ਮੰਤਰਾਲੇ ਵੱਲੋਂ ਆਯੋਜਿਤ ਇਸ ਪ੍ਰੋਗਰਾਮ ਦਾ ਉਦੇਸ਼ ਨੌਜਵਾਨਾਂ ਨੂੰ ਖੇਡਾਂ, ਤੰਦਰੁਸਤੀ ਅਤੇ ਯੁਵਾ ਲੀਡਰਸ਼ਿਪ ਰਾਹੀਂ ਵਿਕਸਿਤ ਭਾਰਤ ਦੇ ਰਾਸ਼ਟਰੀ ਦ੍ਰਿਸ਼ਟੀਕੋਣ ਨਾਲ ਜੋੜਨਾ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੇ ਪ੍ਰਧਾਨ ਮੰਤਰੀ ਦੇ ਸੰਬੋਧਨ ਨੂੰ ਧਿਆਨ ਨਾਲ ਸੁਣਿਆ ਅਤੇ ਪ੍ਰੇਰਿਤ ਹੋਏ। ਪ੍ਰਸਿੱਧ ਕ੍ਰਿਕਟਰ ਅਤੇ ਸੰਸਦ ਮੈਂਬਰ ਹਰਭਜਨ ਸਿੰਘ, ਟੇਬਲ ਟੈਨਿਸ ਖਿਡਾਰੀ ਮਨਿਕਾ ਬੱਤਰਾ ਅਤੇ ਹੋਰ ਖਿਡਾਰੀਆਂ ਨੇ ਪ੍ਰੋਗਰਾਮ ਵਿਚ ਹਿੱਸਾ ਲਿਆ ਅਤੇ ਮਾਨਸਿਕ ਅਤੇ ਸਰੀਰਕ ਸਿਹਤ ਲਈ ਖੇਡਾਂ ਵਿਚ ਭਾਗੀਦਾਰੀ ਨੂੰ ਉਤਸ਼ਾਹਿਤ ਕੀਤਾ। ਹਰਭਜਨ ਸਿੰਘ ਨੇ ਕਿਹਾ ਕਿ ਨਸ਼ਿਆਂ ਦੇ ਆਦੀ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ ਇਕ ਵੱਡੀ ਚੁਣੌਤੀ ਹੋਏਗੀ। ਉਨ੍ਹਾਂ ਕਿਹਾ ਕਿ ਖੇਡਾਂ ਹੀ ਇਕੋ ਇਕ ਮਾਧਿਅਮ ਨੇ ਜਿਨ੍ਹਾਂ ਰਾਹੀਂ ਨਸ਼ਿਆਂ ਦੀ ਲੱਤ ਨੂੰ ਦੂਰ ਕੀਤਾ ਜਾ ਸਕਦਾ ਹੈ।
3: जिस तरीके से हम यूथ की बात कर रहे हैं तो यूथ काफी तरीके से जो है हमने देखा है कि अपने अपने कामों में व्यस्त है, बट एक वर्ग जो है वो नशे में भी बहुत ज्यादा व्यस्त है। तो उस सारे यूथ को नशे से परे रखते हुए स्पोर्ट्स के साथ जोड़ना मुझे लगता है कि सबसे बड़ा काम होगा और सबसे बड़ी चुनौती होगी, क्योंकि स्पोर्ट्स ही एक ऐसा माध्यम है जो नशा को दूर रख सकता है। और अगर हमारा यूथ ठीक तरीके से हमने चैनलाइज कर दिया, उनका ब्रेन अगर हमने स्पोर्ट्स की तरफ लगा दिया, तो नशे से दूर रहेंगे, खुद भी बचेंगे, आने वाली नस्लें भी बचेंगी और हमारा देश भी आगे बढ़ेगा।
0: ये खबरें तुसी आकाशवाणी तो सुन रहे हो। नेपाल के विदेश मंत्री शिशिर खनाल ने कहा है कि नेपाल तिब्बत सरहद

ਦੇ ਕੁਝ ਹਿੱਸਿਆਂ ਵਿੱਚ ਅਚਾਨਕ ਆਏ ਹੜ੍ਹਾਂ ਕਾਰਨ ਲਾਪਤਾ ਹੋਏ ਹਜ਼ਾਰਾਂ ਲੋਕਾਂ ਵਿੱਚ ਲਗਭਗ 300 ਭਾਰਤੀ ਸੈਲਾਨੀ ਸ਼ਾਮਲ ਨੇ। ਸ਼੍ਰੀ ਖਨਾਲ ਨੇ ਕਿਹਾ ਕਿ ਰਸੂਆ ਇਲਾਕੇ ਵਿੱਚ ਵਾਪਰੇ ਇਸ ਦੁਖਾਂਤ ਵਿੱਚ 160 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ। ਕੱਲ੍ਹ ਆਏ ਅਚਾਨਕ ਹੜ੍ਹਾਂ ਨੇ ਨੇਪਾਲ ਦੇ 3 ਜ਼ਿਲ੍ਹਿਆਂ ਵਿੱਚ ਤਬਾਹੀ ਮਚਾਈ ਹੈ। ਨੇਪਾਲ ਦੀ ਰਾਸ਼ਟਰੀ ਆਫ਼ਤ ਜੋਖਮ ਪ੍ਰਬੰਧਨ ਅਥਾਰਟੀ ਨੇ ਦੱਸਿਆ ਕਿ ਨੇਪਾਲ ਤਿੱਬਤ ਸਰਹੱਦ ਤੇ ਲਹਿੰਦੇ ਨਦੀ ਵਿੱਚ ਜ਼ਮੀਨ ਖਿਸਕਣ ਅਤੇ ਪਾਣੀ ਦੇ ਪੱਧਰ ਵਧਣ ਕਾਰਨ ਆਏ ਹੜ੍ਹ ਬੋਟੇ ਕੋਸ਼ਾ ਰਾਹੀਂ ਤ੍ਰਿਸ਼ੂਲੀ ਨਦੀ ਵਿੱਚ ਦਾਖਲ ਹੋਏ। ਇਸ ਤੋਂ ਬਾਅਦ ਹੜ੍ਹਾਂ ਨੇ ਨੁਵਾਕੋਟ, ਚਿਤਵਾਨ, ਗੋਰਖਾ, ਤਨਾਹੂ ਅਤੇ ਨਵਲ ਪਰਾਸੀ ਪੂਰਬੀ ਸਮੇਤ ਹੋਰ ਜ਼ਿਲ੍ਹਿਆਂ ਨੂੰ ਲਪੇਟ ਵਿੱਚ ਲੈ ਲਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਨੇਪਾਲੀ ਹਮਰੁਤਵਾ ਬਲਿੰਦਰ ਸ਼ਾਹ ਨਾਲ ਗੱਲਬਾਤ ਕੀਤੀ ਅਤੇ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ ਹੈ। ਭਾਰਤ ਨੇ ਨੇਪਾਲ ਨੂੰ 10 ਟਨ ਮਨੁੱਖੀ ਸਹਾਇਤਾ ਅਤੇ ਆਫ਼ਤ ਰਾਹਤ ਸਮੱਗਰੀ ਦੇ ਨਾਲ ਜ਼ਰੂਰੀ ਦਵਾਈਆਂ ਭੇਜੀਆਂ ਨੇ, ਜਿਨ੍ਹਾਂ ਵਿੱਚ ਅਸਥਾਈ ਬਸੇਰੇ, ਕੰਬਲ, ਸਫਾਈ ਕਿੱਟਾਂ ਅਤੇ ਸੂਰਜੀ ਲੈਂਪ ਸ਼ਾਮਲ ਨੇ। ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਭਾਰਤ ਇਸ ਚੁਣੌਤੀ ਦਾ ਮੁਕਾਬਲਾ ਕਰਨ ਵਿੱਚ ਨੇਪਾਲ ਅਤੇ ਇਸ ਦੇ ਲੋਕਾਂ ਦੇ ਨਾਲ ਖੜ੍ਹਾ ਹੈ। ਕਾਠਮੰਡੂ ਵਿੱਚ ਭਾਰਤੀ ਦੂਤਘਰ ਨੇ ਭਾਰਤੀ ਨਾਗਰਿਕਾਂ ਨਾਲ ਸਬੰਧਤ ਸਹਾਇਤਾ ਅਤੇ ਜਾਣਕਾਰੀ ਲਈ ਐਮਰਜੈਂਸੀ ਨੰਬਰ ਜਾਰੀ ਕੀਤੇ ਨੇ। ਇਹ ਨੰਬਰ ਨੇ 977-188-07 ਅਤੇ 977-970-975-7500। ਭਾਰਤ ਨੇ 37 ਟਨ ਤੋਂ ਵੱਧ ਮਾਨਵੀ ਸਹਾਇਤਾ ਅਤੇ ਆਫ਼ਤ ਰਾਹਤ ਸਮੱਗਰੀ, ਦਵਾਈਆਂ ਅਤੇ ਭੋਜਨ ਪੈਕਟਾਂ ਦੀ ਦੂਜੀ ਖੇਪ ਨੇਪਾਲ ਭੇਜੀ ਹੈ। ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਰਾਹਤ ਸਮੱਗਰੀ ਨਾਲ ਦੂਜੀ ਉਡਾਨ ਰਵਾਨਾ ਹੋ ਗਈ ਹੈ। ਉਨ੍ਹਾਂ ਕਿਹਾ ਕਿ ਭਾਰਤ ਨੇਪਾਲੀ ਅਧਿਕਾਰੀਆਂ ਨਾਲ ਲਗਾਤਾਰ ਸੰਪਰਕ ਵਿੱਚ ਅਤੇ ਰਾਹਤ ਕਾਰਜਾਂ ਵਿੱਚ ਆਪਣੀ ਪੂਰੀ ਸਹਾਇਤਾ ਪ੍ਰਦਾਨ ਕਰ ਰਿਹਾ ਹੈ। ਨੇਪਾਲ 'ਚ ਹੜ੍ਹਾਂ ਤੋਂ ਬਾਅਦ ਕਿਸੇ ਵੀ ਹਾਲਤ ਨਾਲ ਨਿਪਟਣ ਲਈ ਰਾਸ਼ਟਰੀ ਆਫ਼ਤ ਪ੍ਰਤੀਕਰਮ ਬਲ NDRF ਦੀਆਂ 9 ਟੀਮਾਂ ਬਿਹਾਰ ਵਿੱਚ ਅਤੇ 1 ਉੱਤਰ ਪ੍ਰਦੇਸ਼ ਵਿੱਚ ਤਾਇਨਾਤ ਕੀਤੀ ਗਈ ਹੈ। ਅੱਜ ਨਵੀਂ ਦਿੱਲੀ ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ NDRF ਦੇ ਇੰਸਪੈਕਟਰ ਜਨਰਲ ਨਰਿੰਦਰ ਸਿੰਘ ਬੁੰਦੇਲਾ ਨੇ ਕਿਹਾ ਕਿ ਉੱਤਰ ਪ੍ਰਦੇਸ਼ ਦੇ ਗੋਰਖਪੁਰ ਨੇੜੇ ਕੁਸ਼ੀਨਗਰ ਇਲਾਕੇ ਵਿੱਚ NDRF ਦੀ ਇੱਕ ਟੀਮ ਤਾਇਨਾਤ ਕੀਤੀ ਗਈ ਹੈ। ਗ੍ਰਹਿ ਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਅੱਜ ਅਹਿਮਦਾਬਾਦ ਵਿੱਚ 2030 ਰਾਸ਼ਟਰਮੰਡਲ ਖੇਡਾਂ ਅਤੇ ਤਜਵੀਜ਼ਸ਼ੁਦਾ 2036 ਓਲੰਪਿਕ ਖੇਡਾਂ ਦੀਆਂ ਤਿਆਰੀਆਂ ਦੀ ਸਮੀਖਿਆ ਕਰਨਗੇ। ਸ੍ਰੀ ਸ਼ਾਹ ਗੁਜਰਾਤ ਦੇ ਇੱਕ ਦਿਨਾਂ ਦੌਰੇ 'ਤੇ ਨੇ। ਗ੍ਰਹਿ ਮੰਤਰੀ ਅਮਰੇਲੀ ਜ਼ਿਲ੍ਹੇ ਦੇ ਦੁਡਾਲਾ ਵਿੱਚ ਪੰਚ ਗੰਗਾ ਤੀਰਥ ਵਿਖੇ ਨਵ ਨਿਰਮਿਤ ਖੇਤਨੀ ਨਵੇਲੀ ਝੀਲ ਦਾ ਉਦਘਾਟਨ ਵੀ ਕਰਨਗੇ। ਕੇਂਦਰੀ ਵਣਜ ਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਨਿਵੇਸ਼ਕਾਂ ਨਾਲ ਸੈਮੀ ਕੰਡਕਟਰਾਂ, ਇਲੈਕਟ੍ਰੋਨਿਕ ਹਿੱਸੇ ਪੁਰਜਿਆਂ ਅਤੇ ਸਟੀਲ ਨਿਰਮਾਣ ਵਿੱਚ ਭਾਰਤ ਜਪਾਨ ਸਾਂਝੇਦਾਰੀ ਵਧਾਉਣ ਬਾਰੇ ਚਰਚਾ ਕੀਤੀ ਹੈ। ਓਸਾਕਾ ਵਿੱਚ ROHM ਦੇ ਪ੍ਰਧਾਨ ਅਤੇ CEO ਕਾਤਸੂਮੀ ਅਜ਼ੂਮਾ ਦੀ ਅਗਵਾਈ ਵਿੱਚ ਇੱਕ ਵਫਦ ਨਾਲ ਗੱਲਬਾਤ ਕਰਦਿਆਂ ਸ੍ਰੀ ਗੋਇਲ ਨੇ ਕਿਹਾ ਕਿ ਭਾਰਤ ਦਾ ਵਾਧਾ ਇਲੈਕਟ੍ਰੋਨਿਕਸ ਈਕੋਸਿਸਟਮ ਵਧੇਰੇ ਸਹਿਯੋਗ ਅਤੇ ਨਿਵੇਸ਼ ਲਈ ਮਹੱਤਵਪੂਰਨ ਮੌਕੇ ਪ੍ਰਦਾਨ ਕਰਦਾ ਹੈ। ਭਾਰਤ ਅਤੇ ਸ੍ਰੀਲੰਕਾ ਦਰਮਿਆਨ ਦੂਜੇ ਟੈਸਟ ਮੈਚ ਦੇ 5ਵੇਂ ਅਤੇ ਆਖਰੀ ਦਿਨ ਤਾਜ਼ਾ ਖ਼ਬਰਾਂ ਮਿਲਣ ਸਮੇਂ ਤੱਕ ਸ੍ਰੀਲੰਕਾ ਨੇ ਆਪਣੀ ਦੂਜੀ ਪਾਰੀ 68 ਵਿਕਟਾਂ ਅਤੇ 358 ਦੌੜਾਂ ਬਣਾ ਲਈਆਂ ਨੇ। ਅੰਤ ਵਿੱਚ ਚੋਣਵੀਆਂ ਖ਼ਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਰਕਾਰ 21ਵੀਂ ਸਦੀ ਦੇ ਭਾਰਤ ਲਈ ਇੱਕ ਆਧੁਨਿਕ ਖੇਡ ਪ੍ਰਣਾਲੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਨੇਪਾਲ ਵਿੱਚ ਅਚਾਨਕ ਆਏ ਹੜ੍ਹਾਂ 'ਚ 160 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ। ਲਾਪਤਾ ਹੋਏ ਹਜ਼ਾਰਾਂ ਲੋਕਾਂ 'ਚ ਲਗਭਗ 300 ਭਾਰਤੀ ਸੈਲਾਨੀ ਸ਼ਾਮਲ ਨੇ। ਭਾਰਤ ਨੇ ਨੇਪਾਲ ਵਿੱਚ ਹੜ੍ਹ ਪ੍ਰਭਾਵਿਤ ਲੋਕਾਂ ਲਈ 37 ਟਨ ਤੋਂ ਵੱਧ ਮਾਨਵੀ ਸਹਾਇਤਾ ਅਤੇ ਰਾਹਤ ਸਮੱਗਰੀ ਦੀ ਦੂਜੀ ਖੇਪ ਭੇਜੀ ਹੈ ਅਤੇ ਗ੍ਰਹਿ ਦੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਅੱਜ ਅਹਿਮਦਾਬਾਦ 'ਚ 2030 ਰਾਸ਼ਟਰਮੰਡਲ ਖੇਡਾਂ ਦੀਆਂ ਤਿਆਰੀਆਂ ਦੀ ਸਮੀਖਿਆ ਕਰਨਗੇ। ਇਸ ਦੇ ਨਾਲ ਹੀ ਖ਼ਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।